ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰਾ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਲੋਕ ਮਹਿਲਾ ਪਹਿਲਾ, ਦੁਖਤਾਰੂ ਸੁਖਰੋ ਬਿਆ, ਜਾ ਸੁਖਤਾਮ ਨਾ ਹੋਏ, ਤੂੰ ਕਰਤ ਕਰਨੇ ਮੈਂ ਨਾਹੀ, ਜਾ ਹੋਖਰੀ ਨਾ ਹੋਏ, ਪਲਾਹਾਰੀ ਕੁਦਰਤ ਫਸਿਆ, ਠੇਰਾ ਅੰਤਰ ਚਾਏ ਲੱਖਿਆ ਰਹਾ, ਜਾਤ ਮੈਂ ਜੋ ਜੋਤ ਮੈਂ ਜਾਥਾ, ਅੱਖਾਂ ਖਲਾ ਭੂਰੇਖੀਆਂ, ਤੂੰ ਸੱਚ ਸਾਹਿਬ ਸਿਫਤ ਸਵਾਲਿਓ, ਚਿੰਕੀਤੀ ਸੋ ਫਰ ਪਾਇਆ, ਕੌਮ ਨਾਨਕ ਕਰਥੇ ਕੀਆ, ਬਾਤ ਜੋ ਖਿਚ ਕਰਨ ਸੁਖ ਰੇਖੀਆ, ਸੋਜਰ ਆਗਾਸ ਮੇਲ ਪਹਿਲਾ, ਇਕੋਂ ਕਰ ਸਕ ਪ੍ਰਸਾਦ, ਸੌਜ ਤੇਰ ਕੇ ਹਮ ਸੌਗਿ ਕੇ ਅਜਪੇ ਸਰਬ ਸਮਾਲੇ, ਬਾਜੇ ਤੇਰੀ ਨਾਰ ਨੇਕ ਸੰਕ, ਖੇਤੀ ਤੇਰੀ ਬਾਵਨ ਹਾਰੇ, ਖੇਤੀ ਤੇਰੀ ਰਾਗ ਪ੍ਰਿਸ਼ੋ ਕੇ ਹੀ ਹੈ, ਖੇਤੀ ਤੇਰੀ ਗਾਵਨ ਹਾਰੇ, ਗਾਵਨ ਚੁਦਨੋ ਭਨ ਭਵਨ ਭਨੀ ਵਸੰਤਰ, ਗਾਵੇ ਰਜ ਧਰਮ ਦੁਆਰੇ, ਗਾਵਨ ਤੂ ਨੋ ਚੇਤ ਕਪਿਲਕ ਜਾਣੇ, ਲਿਖ ਲਿਖ ਜਨ ਵਿਚਾਰੇ, ਗਾਵਨ ਤੂ ਨੋ ਈਸ਼ਰ ਬ੍ਰਹਮ ਦੇਵੀ ਸੋਹਣ ਤੇਰੀ ਸਦਾ ਸਵਾਰੇ, ਗਾਵਨ ਤੂ ਨੋ ਇੰਦਰ ਇੰਦਰਾਸਨ ਬੇਟੇ ਦੇਵ ਚਰਜ ਨਾਲੇ, ਗਾਵਨ ਤੂ ਨੋ ਸਿੱਤ ਮਾਰੀ ਅੰਦਰ, ਗਾਵਨ ਤੂ ਨੋ ਸਾਧਿਚਾਰੀ, ਗਾਵਨ ਤੂ ਨੋ ਜਥੀ ਸਥੀ ਸੰਤੋਖੀ, ਗਾਵਨ ਤੂ ਨੋ ਵੇਰ ਕਰਾਰੇ, ਗਾਵਨ ਤੂ ਨੋ ਪੰਡਿਤ ਪਰਨ ਰੱਖੀ ਸੁਰ ਚੁਚ ਵੇਲਾ ਨਾਲੇ, ਗਾਵਨ ਤੂ ਨੋ ਮੋਹਨੀ ਮਨ ਮੋਹਨ ਸੁਰਗ ਮਜ ਪਿਆਲੇ, ਗਾਵਨ ਤੂ ਨੋ ਰਤਨ ਪਾਈ ਤੇਰੀ ਅਠ ਤੀਰਤ ਨਾਲੇ, ਗਾਵਨ ਤੂ ਨੋ ਜੋ ਮਹਾਬੂ ਸੁਰ, ਗਾਵਨ ਤੂ ਨੋ ਕਾਣੀ ਚਾਰੀ, ਗਾਵਨ ਤੂ ਨੋ ਖਨਮੰਦ ਬ੍ਰਹਮੰਡ ਕਖ ਰਖੇ ਤੇਰੀ ਦਾਰੀ, ਸੇ ਤੂ ਨੋ ਗਾਵਨ ਜੋਤ ਬਾਵਨ ਰਤੇ ਤੇਰੀ ਬਗਨ ਰਸਾਲੇ, ਹੋਰ ਖੇਤੀ ਤੂ ਨੋ ਗਾਵਨ ਸਿਮ ਚਿਤ ਨਾਵਨ, ਨਾਨਕਿਆ ਵਿਚਾਰੀ ਸੋਇ ਸੋਇ ਸਦਾ ਸਚ ਸਾਹਿਬ ਸੱਚ ਸਾਚੀ ਨਾਇ, ਹੈਪੀ ਹੋਸੀ ਜਾਇਨ ਜਾਸੀ ਰਚਨਾ ਜਿਨ ਰਚਾਇ, ਰੰਗੀ ਰੰਗੀ ਬਾਟੀ ਖਰ ਖਰ ਜਿਨਸੀ ਮਾਇਆ ਜਿਨੂ ਪਾਏ, ਖਰ ਖਰ ਦੇਖੇ ਕੀਤਾ ਆਪਣਾ ਜਿਉਥਿਸ ਡੀਵਰੀ ਆਏ, ਜੋਥਿਸ ਪਾਵੇ ਸੋਇ ਖੁਰਸੀ ਫਿਰ ਹੁਕਮ ਨ ਕਰਨ ਜਾਏ, ਸੋ ਪਦ ਸ਼ਾਲ ਸਾਹ ਪਦ ਸਾਹਿਬ ਨਾਨਕ ਨਹਿਨ ਰਚਾਇ, ਆਸਾ ਮੈਲਾ ਪਹਿਲਾ ਸੁਨ ਵਾਡਾ ਆਖੇ ਸਭ ਕੋਈ, ਖੇ ਵਡ ਵਾਡਾ ਦੀਤ ਹੋਏ, ਕੀਮਤ ਪਾਏ ਨਾ ਖੇਹਿਆ ਜਾਏ, ਖੇ ਨਾ ਵਾਲੇ ਤਿਰ ਰਹੇ ਸਮਾਏ, ਵਾਡੇ ਮੇਰੀ ਸਾਹਿਬਾ ਗਹੀਰ ਗੁੰਭੀਰ ਗੁਨੀ ਗਹੀਰਾ, ਕੋਈ ਨਾ ਜਾਣੇ ਤੇਰਾ ਖੇਤ ਖੇਵਰ ਚਿਰ ਰਹਾ, ਸਭ ਸੁਰਤੀ ਮਿਲ ਸੁਰ ਖਮਾਏ, ਸਭ ਖੀਮ ਮਿਲ ਖੀਮ ਪਾਏ, ਗਿਆਨੀ ਧਿਆਨੀ ਗੁਰ ਗੁਰ ਹਾਏ, ਖੇਨ ਜਾਈ ਤੇਰੀ ਤਿਲਵਨੀ ਆਏ, ਸਭ ਸਚ ਸਭ ਠਪ ਸਭ ਚੰਗੀ ਆਇਆ, ਸਿਰ ਪੁਰਖ ਖਿਆਵਰੀ ਆਇਆ, ਤੁਦ ਬਿਨ ਸਿਦੀ ਖਨੇ ਨ ਪਾਇਆ, ਕਰਮ ਲੈ ਨਾ ਹੀ ਠਾਕਰ ਆਇਆ, ਆਖਣ ਵਾਲਾ ਖਿਆ ਵਿਚਾਰ ਸਿੱਧੇ ਬਰੇ ਥਰੇ ਭੰਡਾਰ, ਜਿਸ ਤੂ ਦੇ ਸੇ ਕਿਆ ਚਾਰ, ਨਾਨਕ ਸੱਚ ਸਵਾਰ ਨਹਾਰ, ਆਸ ਮੇਲਾ ਪਹਿਲਾ ਆਖ ਜੀਵ ਵਿਸ਼ੇ ਮਾ, ਆਖਨੋ ਕਸ ਸੱਚ ਨਾ ਸਾਚੀ ਨਾਂਖੀ ਲਾਗੇ ਬੁਕ, ਉਦ ਬੁਖੇ ਖਾਏ ਚਲੇ ਹੈ ਦੁਖ, ਸੁਖਿਓ ਵਿਸ਼ੇ ਮੇਰੀ ਮਾਏ, ਸੱਚ ਸਾਹਿਬ ਸੱਚ ਨਾਇ ਰਾਮ, ਸਾਚੇ ਨਾ ਕੀ ਚਵਲੀ ਆਏ, ਆਖ ਦਿਖੇ ਕਿਵੇਂ ਨਹੀਂ ਪਾਏ, ਜੈ ਸਭ ਮਿਲ ਕੇ ਆਖ ਨ ਪਾਏ, ਵਰ ਨਾ ਹੋਵੇ ਗਤ ਨ ਜਾਏ, ਨਾ ਉਮਰੇ ਨਾ ਹੋਵੇ ਸਭ ਦੇ ਜਾ ਰਹੇ ਨ ਚੁੱਕੇ ਬੋਗ, ਗੁਣੇ ਹੋ ਨਾ ਹੀ ਕੋਈ, ਨਾ ਕਾ ਹੋ ਨਾ ਕਾ ਹੋਏ, ਜੈ ਵਰ ਆਪ ਥੇ ਵਰ ਤੇਰੀ ਦਾਨ,
jindin karte kiti ran kasumasari te kamchan nanak nave bhasanan ragudri mela chokta harke jansakursa purka banau karogar pas ham kiri kiran sakursa naikar deya nampurgas meri mikar de bhaka rama nampurgas gurmut nam merap pransakai har kiran amri re rasraham harichan kevad bhagvaderi jan hara hara sardahar pyas hara hara namilej batase mil sangat gumpar gas jan hara hara hara ras nam na paya te ba king jam pas josak gur sanan sangat ne ay trik chivas jan hara jan sakur sangat pai tindun mastak likya lakas dan dan sat sangat chirharas paya milchan nanak nampar gas ragutri mela pancha kahe reman chitve uram ja ahaha jiyo pariyam sal panther me jantu pai takari chakage kal darya meri mado ji satsanga mele so tariya gurpasad parampur paya suke kasan hariya raham janam pitta lok sutpanita koina kiski dariyam Sisir Richard Sambahi Thakur Kahe Manbo Kariya Ude Uda Vese Kosa Tisbache Bachre Chariya Tin Kavan Kalave Kavan Chagave Manme Simran Kariya Sabnadan Das Ashsadan Thakur Kaltal Dariya Chananaka Bobo Sadbol Jaya Terantanapara Variya Ragasa mela chota so perk, ikunkarsuka besad, so perk the lunchen, her perk the lunchen, her agama agama para, satyave satyave tuji, her sache surjanahara, sachi tumari ji, tunji akara tara, her diavo santoji subduk visara nahara, her ape takur, her ape sevakchi, Kiananaka Jatli Charam, Tungatkaranthu Saranarantaji, Hareko Purikasamana, Ekadate Epe Kaliji, Sateri Chosvidanam, Tu Ape Data Ape Bhagataji, Ho Tu Bin Avaranajana, Tu Parabram Dhyanji, Teri Kyagram Natvakana, Joseve Joseve Tuji, Chananaka Tinkurbana, Her diave tuji, se janju mesgavasi, se mukut bejin, her diaye ji, tin tuti jumki fasi, jin nirbo, jin harnabo, diaye ji, tin kabo sabgavasi, jin savia mera ji, te hara hara rup samasi, se dan, jin her diaye ji, Chananaka Timbal Jasi Teri Bhagat Bandarji Bare Beyant Beyanta Teri Bhagat Salahantuji Haryanek Nekananta Teri Anek Kareho Puchaji Taptape Chape Beyanta Teri Anek Barebo Simrit Sasachi Kakiriya Kakaram Karanta Se bhagat balay jananaka ji, jo bhave meri har bhagavanta, tu ad puraka punapur karta ji, tu javan avarana koi, tu jug jug eko sada sada tu eko ji, tu nechal karta soi, tu rape bhave soi varte ji, tu ape kare so hoi, tu ape sris sabipai ji, tu rape sris sab koi, Chananik Gungavik Karte Keji, Joseph Sakajanoi, Asamela Jota, Tun Karta Sachya Mandarsai, Jotu Bhavi Soi Tisi, Jotu De Soho Pairam, Sateri Tu Sabni Diaya, Jisno Kripa Kretan Namratan Paya, Gumukladan Manmukavaya,
Ua vicharia ap milaya, tu duniya satushi mahi, tushpin duja koinai, jijan satira kel, vijog mil vicharia san jogi mel, jisno tu janai he soichan jani, hargun sadhi apakane, jeno sevya tinsupaya, sechi har nam sumaya, tu ape karta tera kya samohoi, tu binduja avaranakoi, tu karakaraveke jane soi, janane gurmuk pargaroi, asamela pela, tit savare baili nevasa, pani pavik tine kia, pankashmopuk nahi chale, hamde kate dubiali, manekna chetsas murmana, herbisla teri gungalia raham, Naho chati sati nehi poriya, muraka mugada janambeya pranvat nane tinki surna, jintu nahi visariya. Asamela panchva, be prapan manak de hariya, goben miliki e teri bariya, avar kaj teri kitana kam, mil sat sangat baj kevalanam, sanan jang lag bubble jolk taran ke, Janan Brita Jatrang Maya Keraham Japatap Sanjan Dharam Nakamaya Seva Sadna Janya Haraya Konani Kamnij Karma Saram Pareki Rakal Surdma Ikonkar Sri Wai Guruji Ki Fate Padashai Dasvin Chopi Punra Chaska Kita Sisa Sriyasake Chagake Isa Pahupan Brishka Gante De Sabhin An Badai De Danya Danyan Logan Ke Raja Dustan Dagarib Nevaja Akalam Bhavan Ke Sirajanahani Dasa Jan Moy Leo Ubari Kapio Baj Bente Chopri Hamari Karo Hate Rancha Purin Hoi Chiki Ancha Tab charan man rahe hamara apana jan karo patapadam. Hamane du sabet makavo, abahate mohe bachavo, suki base moro paravada, seva kasikya sabeka tara, mo vichan is karan de kardien, sabalian ko arsan kardien, purin hoi hamari asa, tor bajanki. Lehem piasa, tu me charkoi avaranatiao, jobo chaso tum te pao, sevak sikamani tarihem, chanachan satra mani manihem, manihem. Apahate muche varia, marankaka tras varia, who chalsida hamari pacha, sirias dusho ju, kariyo racha. Rakalea moi rakanahane, Saiba santa hai piani, Din bandushtan ke hanta, Tumo pri chatur dasakanta, Kao pai brahma bhutara, Kao pai sivichu abhutara, Kao pai korbisana prakasa, Sakala kaka kia tamasa, Javana kao jogi shivakiyo, Bain raj brahmo jubtiyo, Javana kao sabalok savara, Namaskar hai tai hamara, chavaran kal sabha jagapanayo, de dacha chana pachayo, adante kevatara, soe guru samajyo hamara. Namaskar te siko hamari, sago pachari and apa sabari, sivakana kal sivaguna sukadiyo, sanchana kal palmong medkiyo, garta gata ke antar ki jana, Bale pare ki pir pachanata, chiti te kunchula stula, sapar kripa drishkar pula, santana dukapai te duki, sukapai sadanki suki, ake ki pir pachani, gadgat ke patpat ki jani, jabud karakara katara, pracha darabdab te apara, jabakara kara ho kabahun, Tu me milit de dursabhun, jeti banan shri sabadari, apa apani bhuju chari, tum sabahite rehit niralam, janat bed bedar alam,
Nirankarna Bikarna Lamba Adanila Nadasamba Takamura Charat Beda Chako Bedna Pavat Beda Tako Karpaha Anamana Mahamurka Chbedna Janata Mahadev Kokaha Charashiv Nirankarka Chinatane Bil Apapani Budhe Jeti Bananat Binaminatu Hateti Tumarala Khan Jai Pasada Ke bid sacha patam sansara, eke rupa nups rupa, rampiyo ravkahi bupa, andas jera saseta shakini, utabush kambuhura chidini, kahu furaja embetta, kahu simrat bayosankaya keta, sigari shrishta kaya chambavad, jagat surup siamba, abra chameri tunkaro, sikya ubara sikya karo, Sankaram, Duschite ut vatut pata, Sakomalech karan gata, Jayas dushtav sarni pare, Tinke dushtakut hemare, Puraka jumpa pare tahari, Tinke tum sankat sabatari, Choka kar kabar diahe, Take kal nakat ne ahe, Rancho hoi tahi subkala, Dushtarishtare tatkala, Kripa dristan jaina haro, Take top nan ta nakame haro, Virasir garmosa bohoi, Dusa chachesa kanakoi, Ek barjin to misambara, Kalafaste tayabara, Chinner nam taharo kaha, Dare drish dote raha, Karake me sarandahari, Apa te leo ubari, Serbato moho sahai, Dush dote leo bichai, Kripakani and Pagajagamata, Grand Karapura and Samarata, Kilavika Sakal de Karata, Dush Joki Unko Che Karta, Surya Sidusha Bay Diala, Puran Kara Granta Takala, Mamban Shumfu Pame Sui, Dukana to Say Biapa to Koi Ariel, Sune Ganga Choya Gunga, Choya Hisarasana Pavi, Sune murchita lai chitata ava e duka darid ba nikatna tinna ke rehe hojo yaki e kabar chope kokahe chope sambat sacha serge beniche ara serge pun tin kahije bava travesidi ashtami ravavara tira Satadrav Grant Siddharam.